0: ਗੱਲ ਜੀ, ਮੈਂ ਹਾਂ ਹਰਭਜਨ ਮਾਨ।
1: ਹਰਭਜਨ ਮਾਨ,
0: ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM,
1: ਜੀਓ ਬਿੰਦਾਸ।
2: Olive Sono Radio Network, Qatar's number one Asian radio network.

ਪਿਤਾ ਦੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ, ਔਰ ਬਿਨਾਂ ਦੇਰ ਲਗਾਏ ਅਬ ਆਪ ਲੋਕੋ ਕੇ ਨਾਮ ਲੇਤੇ ਹੈਂ। ਆ ਗਿਆ ਉਹੀ ਟਾਈਮ ਬਿੱਲੋ, ਠੀਕ ਹੈ, ਜਿਹੜਾ ਜਿਹੜਾ ਤੁਹਾਡਾ ਨਾਮ ਹੈਗਾ ਮੈਨੂੰ ਲਿਖ ਕੇ ਭੇਜ ਦਿਓ। ਓਕੇ, ਹਿੰਦੀ ਮੈਂ ਬਤਾ ਦੇਤੀ ਹੂੰ, ਸਭ ਕੋ ਸਮਝ ਲੱਗ ਜਾਏਗਾ। ਅਗਰ ਆਪ ਚਾਹਤੇ ਹੈ ਕਿ ਆਪਕਾ ਨਾਮ ਮੈਂ ਅਭੀ ਕੇ ਅਭੀ ਰੇਡੀਓ ਪੇ ਬੋਲੂੰ, ਤੋ ਮੈਂ ਆਪਕੋ ਲਾਈਵ ਅਭੀ ਬੋਲਤੇ ਹੋਏ ਮੇਰਾ ਵਟਸਐਪ ਕਾ ਨੰਬਰ ਦੇ ਰਹੀ ਹੂੰ, ਉਸ ਵਟਸਐਪ ਕੇ ਨੰਬਰ ਪੇ ਆਪਕੋ ਆਪਣਾ ਨਾਮ ਲਿਖ ਕੇ ਭੇਜਣਾ ਹੈ। ਤੋ ਅਗਲਾ ਗਾਣਾ ਸ਼ੁਰੂ ਹੋਣੇ ਸੇ ਪਹਿਲੇ ਜਿਤਨੇ ਵੀ ਨਾਮ ਮੁਝੇ ਦਿਖੇਂਗੇ ਵੋ ਸਾਰੇ ਨਾਮ ਮੈਂ ਬੋਲਣੇ ਵਾਲੀ ਹੂੰ। ਸੋ ਮੇਰਾ ਵਟਸਐਪ ਕਾ ਨੰਬਰ ਹੈ 3311063, ਜੀ ਹਾਂ 3311063। ਇਸ ਨੰਬਰ ਪੇ ਸਿਰਫ ਔਰ ਸਿਰਫ ਆਪਣੇ ਆਪਣਾ ਨਾਮ ਲਿਖ ਕੇ ਭੇਜਣਾ ਹੈ। ਚਾਰਵੀ, ਅਨਸੁਰ, ਮਕਸੂਦ, ਅਬਾਸ, ਸ਼ੈਲੇਸ਼, ਸ਼ਿਵ, ਨੌਮਾਨ, ਸਾਜਿਦ, ਅਦੀਲ ਭੱਟ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਕਾਮਰਾਨ ਜੀ, ਥੈਂਕ ਯੂ ਸੋ ਮਚ। ਵਿਸਾਲ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਕਿਸੀ ਨੇ ਹੈ ਨਾ ਲਿਖ ਕੇ ਭੇਜਾ, ਹੈ ਨਾ, ਕਿਉਂ ਲਿਖ ਕੇ ਭੇਜਾ ਦੋਸਤ, ਇਹ ਤਾਂ ਮੇਰਾ ਡਾਇਲੋਗ ਹੈ। ਓਕੇ, ਚੈਰੀ ਜੀ, ਥੈਂਕ ਯੂ ਸੋ ਮਚ। ਪਾਲੀ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਫੈਸਲ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਮੁਜਾਹਿਦ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਸਰਫਰਾਜ਼ ਜੀ, ਥੈਂਕ ਯੂ ਸੋ ਮਚ। ਬਿਪਿਨ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਰਾਹਿਲ ਜੀ, ਥੈਂਕ ਯੂ ਸੋ ਮਚ। ਸੰਦੀਪ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਇਫਤਕਾਰ ਜੀ, ਬਹੁਤ ਬਹੁਤ ਸ਼ੁਕਰੀਆ ਆਪਕੇ ਮੈਸੇਜ ਕੇ ਲੀਏ। ਅਦੀਲ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਕੁਇਕਲੀ ਸਿਰਫ ਔਰ ਸਿਰਫ ਨਾਮ ਲਿਖ ਕੇ ਭੇਜੋ। ਅਨੀਜ਼ਾ ਜੀ, ਥੈਂਕ ਯੂ ਸੋ ਮਚ। ਐਸ ਕੇ ਜੀ, ਥੈਂਕ ਯੂ ਸੋ ਮਚ। ਸ਼ਵੇਤਾ ਜੀ, ਥੈਂਕ ਯੂ ਸੋ ਮਚ। ਰੇਸ਼ਮ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਸੁਨੀਤਾ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਦੋਸਤ, ਹਾਏ ਹੈਲੋ ਮਤ ਲਿਖੋ ਯਾਰ, ਕੋਈ ਫਾਇਦਾ ਨਹੀਂ ਹੈ ਯਾਰ। ਵਨ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। 3311063 ਪੇ ਸਿਰਫ ਔਰ ਸਿਰਫ ਆਪਣੇ ਨਾਮ ਲਿਖ ਕੇ ਭੇਜਣਾ। ਇਫਤਖਾਰ ਜੀ, ਥੈਂਕ ਯੂ ਸੋ ਮਚ। ਫੀਬਾ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਰਾਹਿਲ ਜੀ, ਥੈਂਕ ਯੂ ਸੋ ਮਚ, ਆਪਕਾ ਨਾਮ ਤੋਂ ਲੈ ਲਿਆ ਯਾਰ। ਸਲੀਮ ਜੀ, ਥੈਂਕ ਯੂ ਸੋ ਮਚ। ਕਮਕਮ ਜੀ, ਥੈਂਕ ਯੂ ਸੋ ਮਚ। ਕਮਕਮ ਖੁਸ਼ਬੂ, ਓਕੇ ਫਾਈਨ। ਮੁਹੰਮਦ ਵਸੀਫ ਜੀ, ਮੁਹੰਮਦ ਅਫੀਫ ਜੀ, ਥੈਂਕ ਯੂ ਸੋ ਮਚ। ਤੀਰਥ ਪ੍ਰਸਾਦ ਜੀ, ਭਗਵਾਨ ਗਿਰੀ ਜੀ, ਤਸਕਰ ਜੀ, ਥੈਂਕ ਯੂ ਸੋ ਮਚ। ਬੁਸ਼ਰਾ ਜੀ, ਥੈਂਕ ਯੂ ਸੋ ਮਚ। ਐਂਡ ਦੈਟਸ ਇਟ ਫੋਰ ਨਾਓ। ਜਿਨ ਜਿਨ ਲੋਕੋ ਕੇ ਮੇਰਾ ਨਾਮ ਲੈ ਲਿਆ, ਬੜਾ ਆਪ ਥੈਂਕ ਯੂ ਲਿਖ ਦਿਓ ਆਪ, ਔਰ ਆਪਣਾ ਫੇਵਰੇਟ ਵਾਲਾ ਹੀ ਮੁਝੇ ਬਣਾ ਲਓ। ਔਰ ਇਹ ਬਹੁਤ ਹੀ ਖੂਬਸੂਰਤ ਗਾਣਾ ਮਿਕੀ ਵਾਇਰਸ ਸੇ, ਇਸਕੋ ਸੁਣ ਲਓ ਔਰ ਅਗਲੇ ਘੰਟੇ ਹਮ ਖੇਲੇਂਗੇ ਏਕ ਚੁਟਕੀ ਸੌਂਗ।